ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਥ ਲੱਗੇ ਪ੍ਰਾਣੀ, ਵਿਸਮਾਦ ਸੰਜੋਗ, ਵਿਸਮਾਦ ਵਿਜੋਗ, ਵਿਸਮਾਦ ਭੁੱਖ, ਵਿਸਮਾਦ ਭੋਗ।

0: ਮਨ ਹਾਰਿਆ ਜੋ ਮਨ ਹਾਰਿਆ
1: ਪੌੜੇ ਤੁਰੇ ਪਲਾਣੇ ਪਾਉਣ ਵੇਖ ਹਰ ਰੰਗੇ ਹਰਮ ਸਵਾਰਿਆ।

ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਕਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਤਥਾਰ ਜਿਉ ਹਿਨ ਮਾਨੀਆ ਦੇ ਮਾਨ ਨਥਾਨੀਆ ਦੇ ਥਾਨ ਨਿਯੋਟੀਆ ਦਿਓਟ ਸੱਚੇ ਪਿਤਾ ਵਾਹਿਗੁਰੂ. Bless us as we have gathered today in this most beautiful Gurdwara to experience the nod, the blessing, the sound current of Sri Guru Granth Sahib. Help us all to keep up. Help us all to honor all those who came before us, all those who gave their lives and the lives of their children with all their hair to the last breath, all those who fought in wars for our freedom so that we can worship

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Okay, we're going to bless the food. Please put your hands together. Apply 10 pounds of pressure and close your eyes.